ਸ਼ਿਸ਼ ਮੈਂ ਆਤਾ ਨੀ ਸੁਕੂ ਯੇ ਦਿਲ ਕਿਉਂ ਪਾਤਾ ਨੀ ਕਿਉਂ ਤੋ ਰੂ ਖੁਦ ਸੇ ਜੋ ਥੇ ਵਾਦ ਕੇ ਅਬ ਯੇ ਇਸ਼ਕ ਨੇ ਬਨਾ ਨੀ ਮੈਂ ਮੋੜੂ ਤੁਮ ਸੇ ਜੋ ਯੇ ਚਿਹਰਾ ਦੁਬਾਰਾ ਨਜ਼ਰ ਮਿਲਾਨਾ ਨੀ ਯੇ ਦੁਨੀਆ ਜਾਣੇ ਮੇਰਾ ਦਰਦ ਤੁਝੇ ਯੇ ਨਜ਼ਰ ਕਿਉਂ ਆਤਾ ਨੀ ਸੋਹਣਿਆ ਯੂ ਤੇਰਾ ਸ਼ਰਮਾਨਾ ਮੇਰੀ ਜਾਨ ਨਾ ਲੈ ਲੈ ਕੰਨ ਕੇ ਪਿੱਛੇ